ਪਿਆ ਖੂਹ ਨਾ ਮੁੱਕਦੇ ਇੱਕ ਮੈਂ ਪੀਤਾ ਤਾਂ ਕਿਆ ਯਾਰ ਫਰੀਦਾ ਸਭ ਆਸ਼ਿਕ ਟੁਰਦੇ।